0: फ्रॉम रेडियो सेट्स टू रील्स 90 सालों से कनेक्ट्स है इंडिया की फीलिंग से, हर दौर की आवाज, हर जनरेशन का भरोसा, सेलिब्रेटिंग 90 इयर्स ऑफ आकाशवाणी। आकाशवाणी हिसार, स्टिल आइकॉनिक, स्टिल कनेक्टिंग इंडिया।
1: ਸਵਿਤਾਵਾਨ ਇਹ ਤੋਂ ਬਾਈਆਂ ਨੇ ਸੰਦੇਸ਼ ਸੁਣਿਆ ਔਰ ਇਸ ਤੋਂ ਪਹਿਲਾਂ ਸੁਣੀ ਥੀ ਬਾਈਆਂ ਲਾਗਣੀ ਮਾਸਟਰ ਸਤਬੀਰ ਸਿੰਘ ਬੈਸਵਾਲੀਆ ਕੀ ਆਵਾਜ਼ ਮੈਂ ਔਰ ਦੇਖੋ ਖੇਤੀ ਬਚਾਓ ਅਭਿਆਨ ਕੇ ਤਹਿਤ ਆਪਾਂ ਬਾਤਚੀਤ ਚੱਲ ਰਹੀ ਥੀ ਇਸਕੇ ਸਾਥ ਸਾਥ ਕਿਸਾਨ ਕਾ ਦਾਇਆ ਹੱਥ ਜੋ ਹੈ ਬਈ ਪਸ਼ੂ ਪਾਲਣ ਵੀ
2: ਹਾਂ ਕਿਉਂਕਿ ਪਸ਼ੂ ਧਨ ਕਿਸਾਨ ਕੇ ਪਾਸ ਹੋਣਾ ਤੋਂ ਆਦੀ ਚੀਜ਼ਾਂ ਆਪਣੀਆਂ ਆਸਾਨ ਹੋ ਜਾਂਦੀਆਂ ਕਿਉਂਕਿ ਦੇਖੋ ਆਪਣੇ ਖੇਤ ਮੈਂ ਅਬ ਨਈ ਤੂੜੀ ਆਈ ਹੈ ਅਰਿਆ ਚਾਰਾ ਹੋਇਆ ਹੈ ਔਰ ਸਾਥ ਮੈਂ ਹਮ ਪਸ਼ੂ ਰੱਖ ਰਿਹਾ ਤਾਂ ਸੋਨਾ ਪਸ਼ੂ ਆਗਾ ਹੋ ਜਾਏ
1: ਬਿਲਕੁਲ ਔਰ ਇਹ ਚੀਜ਼ ਅਗਰ ਆਪਾਂ ਸ਼ਹਿਰ ਮੈਂ ਦੇਖਾਂ ਤਾਂ ਸਵਿਤਾ ਬਣ ਦੇਖੋ 10 ਰੁਪਏ ਕਿਲੋ ਕੇ ਹਿਸਾਬ ਸੇ ਤਾਂ ਲਗਭਗ

0: ਸੁਵਿਤਾ ਬਣ ਇਹ ਤੋਂ ਬਾਈ ਰਾਗ ਨੀ ਸੁਣਨ ਲੱਗ ਰਿਹਾ ਹੋਰ ਗੜੀ ਇਸ਼ਾਰਾ ਕਰਨ ਲੱਗ ਰਹੀ ਹੈ ਆਪਣੇ ਬਾਈ ਨਰੇਸ਼ ਨੇ
1: ਆਪਣੇ ਬੈਣ ਸੁਵਿਤਾ ਠਾਂਡਾ ਦੇ ਇਜਾਜ਼ਤ
0: ਸਾਰੇ ਬਣ ਬਾਈਆਂ ਨੇ
1: ਰਾਮ ਰਾਮ।